ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ ਲਾਈਕਾ ਰੇਡੀਓ ਨੈਟਵਰਕ ਬ੍ਰੌਡਕਾਸਟਿੰਗ ਅਕ੍ਰੋਸ ਦਾ UK ਵਿਦ ਏਸ਼ੀਅਨ ਸਟੇਸ਼ਨਸ. Advertise on Leica Radio Midlands, covering Birmingham, Leicestershire, Coventry, Derbyshire, Wolverhampton and Shropshire. Call us today on 0116 471 0697 or email sales@leicamedia.co.uk. Soothing you through the night and early morning. This is Leica Radio Midlands.

ਕਲਕੱਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖ ਸਹਿਬੇ ਪਰਵਾਹ ਸਾਚਾ ਸਾਹਿਬ।

ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀ ਤਾਂ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਿਬ ਨਾਨਕ।

0: Disha Supreme Extra Long Grain Basmati Rice. Indulge with Disha. Available at all independent stores nationwide.
1: Leica Radio Network. Proud hospitality partner, Ragasan. Seven stations. One podcast. One mobile app. Advertise on Leica Radio Network, offering the largest Asian radio and digital content in the UK. Call 0116 471 0697 or sales at leicamedia.co.uk.
2: Tasty track of the hour, brought to you by Coca Noodles.
3: Angra paun ji karda main kya ji shuru ho jo nahi nahi koi nahi dekhda ਮੈਂ ਸਟੂਡੀਓ 'ਚ ਵੀ ਓਕੇ ਓਕੇ ਓਕੇ ਅਤੇ ਦੇਖਦੇ ਹੈਗੇ ਲੋਕ ਦੇਖਣ ਦਿਓ ਕਈ ਵਾਰੀ ਕਹਿੰਦੇ ਬਈ ਹਮ ਜਬ ਗਾੜੀ ਚਲਾਤੇ ਹੈ ਨਾ ਸ਼ਰਮਾ ਜੀ ਆਪਕਾ ਪ੍ਰੋਗਰਾਮ ਸੁਣਦੇ ਹੋਏ ਕਈ ਟ੍ਰੈਫਿਕ ਲਾਈਟ ਪਰ ਰੁਕਤੇ ਹੈ ਔਰ ਹਮ ਬੈਠੇ ਬੈਠੇ ਹੰਸਨੇ ਲਗਤੇ ਹੈ ਠਾਕਾ ਲਗਾਤੇ ਹੈ ਲੋਕ ਘੂਰ ਘੂਰ ਕੇ ਦੇਖਤੇ ਹੈ ਬੰਦਾ ਲੱਗਤਾ ਤੋ ਠੀਕ ਹੈ ਇਹਨੂੰ ਕੀ ਹੋਇਆ ਬਈ ਵਧਾਈਆਂ ਕਹਿੰਦੇ ਸਾਡੇ ਪੰਜਾਬੀਆਂ 'ਚ ਇੱਕੋ ਇੱਕ ਕਮੀ ਹੈ ਕਿ ਸਾਨੂੰ ਇਹ ਸਮਝ ਨਹੀਂ ਆਉਂਦਾ ਕਿ ਬਈ ਅਸੀਂ ਖੁਸ਼ ਕਿਉਂ ਰਹਿੰਦੇ ਹਾਂ

ਅਸੀਂ ਪੰਜਾਬੀ ਫਖਰ ਵੀ ਕਰ ਸਕਦੇ ਹਾਂ ਆਪਣੀ ਮਾਂ ਬੋਲੀ ਤੇ ਆਪਣੀ ਕਲਚਰ ਤੇ ਅਸੀਂ ਖੁਸ਼ ਵੀ ਰਹਿ ਸਕਦੇ ਹਾਂ ਅਸੀਂ ਖੁਸ਼ ਰੱਖ ਵੀ ਸਕਦੇ ਹਾਂ ਖੁਸ਼ ਰਹਿ ਵੀ ਸਕਦੇ ਹਾਂ

0: absolutely loving that. What a track. Of course it is Tayya Tayya playing Gyan Like Radio, and the voice, the magical voice you heard was of course Lakvinder Vadali, that we have been promoting left, right and centre. Very, very excited because I'm about to speak to the man himself in the next couple of minutes. Just before that, though, I need to just remind you that there is a huge tour that is happening here in the UK. It is going to be Lakvinder Vadali. He's performing. He's going to be in not just London, which is in Slough, also Birmingham as well, all right? It's the Virasat UK tour brought to you by Creative Team Events and, of course, Peace Nation as well. And let me tell you, actually, London is happening on the 16th of October, and you've got Birmingham at the ICC Birmingham, which is a beautiful venue, by the way, on the 18th of October. Right, you know, my Punjabi, as you know, I love, you know, I'm a Punjabi myself, but my Punjabi isn't as good as Lakvinder Vadali ji. But we'll definitely kind of crack as much as I can talking about it here on the radio. And let's welcome the legend himself, Lakvinder Vadali ji, who joins me live on the radio and is actually in Canada right now. Lakvinder Paji, kita theek thaak?
1: ਸਸਿਕਲ ਬਾਜੀ ਔਰ ਰੇਡੀਓ ਲਾਈਕਾ ਸੁਣ ਰਹੇ ਸਾਰੇ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਪਿਆਰ
0: ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਸੋ ਮਚ ਤੁਸੀਂ ਕੈਨੇਡਾ ਆ ਜੇ ਐਂਡ there's only a few days to go before you come to the UK. How excited are you? And it's been some time, hasn't it?
1: ਆਲਮੋਸਟ ਮੈਨੂੰ ਲੱਗਦਾ ਕਿ ਮੈਨੂੰ ਇਹ 8-9 ਸਾਲ ਹੋ ਗਿਆ ਸ਼ੋਅ ਕੀਤੇ ਨੂੰ ਇੱਥੇ ਉਦੋਂ ਮੈਂ ਸਟੈਂਡਿੰਗ ਪਰਫਾਰਮੈਂਸ ਕਰਦਾ ਹੁੰਦਾ ਸੀਗਾ
0: ਹਾਂਜੀ
1: ਤੇ ਇਸ ਵਾਰ ਮੈਨੂੰ ਐਕਸਾਈਟਮੈਂਟ ਇਹ ਹੈਗੀ ਹੈ ਕਿ ਮੈਂ ਸੋਲੋ ਸ਼ੋਅ ਕਰ ਰਿਹਾ ਔਰ ਜਿੱਦਾਂ ਬੈਠ ਕੇ ਕਵਾਲੀ ਕਰਦੇ ਹਾਂ ਤੇ ਸੂਫੀ ਜਿਵੇਂ ਆਪਾਂ ਗਾਉਂਦੇ ਹਾਂ ਉਹ ਮੇਰਾ ਪਹਿਲੀ ਵਾਰ ਇਹ ਐਕਸਪੀਰੀਅੰਸ ਸੋਲੋ ਸ਼ੋਅ ਦਾ ਹੋ ਰਿਹਾ ਇੱਥੇ ਤੇ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਕਿ ਇੱਥੇ ਸ਼ੋਅ ਕਰਾਂ ਔਰ ਬਹੁਤ ਰਿਸਪੋਂਸ ਬਹੁਤ ਪਿਆਰ ਮਿਲੇ ਸਭ ਦਾ
0: ਇੰਨਾ ਟਾਈਮ ਨਾਈਨ ਈਅਰਸ ਬਾਅਦ ਤੁਸੀਂ ਪਹਿਲੋਂ ਕਿੰਨਾ ਆਏ ਸੀਗੇ ਪਰ ਉਸ ਤੋਂ ਬਾਅਦ ਹੁਣ ਤੁਸੀਂ ਲੰਬੀ ਬ੍ਰੇਕ ਲੈ ਕੇ ਆਉਣ ਲੱਗੇ ਵਿਦ ਅ ਹੋਲ ਨਿਊ ਕਨਸੈਪਟ ਹੁਣ ਤੁਸੀਂ ਕਿਹਾ ਨਾ ਕਿ ਇਟਸ ਗੋਇੰ ਬੀ ਸਮਥਿੰਗ ਦੈਟਸ ਗੋਇੰ ਬੀ ਅ ਸਿਟ ਡਾਊਨ ਇੰਨਾ ਟਾਈਮ ਕਿਦਾਂ ਲੱਗਿਆ ਹਾਂਜੀ
1: ਜੀ ਐਕਚੁਅਲੀ ਕੋਵਿਡ ਤੋਂ ਬਾਅਦ ਇੰਡੀਆ ਚ ਬਹੁਤ ਜ਼ਿਆਦਾ ਬੈਕ ਟੂ ਬੈਕ ਸ਼ੋਅ ਸੀਗੇ ਇੰਡੀਆ ਟੂਰ ਸੀਗਾ ਕਾਫੀ ਜ਼ਿਆਦਾ ਇੱਥੇ ਬਿਜ਼ੀ ਰਿਹਾ ਤੇ ਉਹ ਟਾਈਮਿੰਗ ਸੈੱਟ ਨਹੀਂ ਹੋ ਪਾਈ ਕਈ ਵਾਰੀ ਟਾਈਮਿੰਗ ਸੈੱਟ ਹੋਈ ਤੇ ਬਸ ਕੁਛ ਟੈਕਨੀਕਲ ਗਲਿਚ ਹੋ ਜਾਂਦੇ ਸੀਗੇ ਤੇ ਇਸ ਕਰਕੇ ਆ ਨਹੀਂ ਪਾਏ ਬਟ ਹੁਣ ਸਾਰਾ ਕੁਛ ਡਨ ਹੋ ਗਿਆ ਵੀਜ਼ਾ ਡਨ ਹੋ ਗਿਆ ਮੇਰੇ ਨਾਲ ਜਿਹੜੇ ਮਿਊਜ਼ੀਸ਼ੀਅਨ ਆ ਰਹੇ ਆ ਇੰਡੀਆ ਤੋਂ ਆ ਰਹੇ ਆ ਸਾਰਾ ਬੈਂਡ ਤੇ ਮੈਨੂੰ ਇਹ ਬਹੁਤ ਖੁਸ਼ੀ ਆ ਕਿ ਸਾਰੇ ਮੁੰਡੇ ਵੀ ਨਾਲ ਆ ਰਹੇ ਆ ਤੇ ਮੇਰੇ ਨਾਲ ਜਿਹੜੇ ਪਰਫੋਰਮ ਕਰਦੇ ਆ ਤੇ ਬਹੁਤ ਬੈਸਟ ਐਕਸਪੀਰੀਅੰਸ ਯੂਕੇ ਦੀ ਆਡੀਅੰਸ ਨੂੰ ਮਿਊਜ਼ਿਕ ਲਵਰਸ ਨੂੰ ਹੋਣ ਵਾਲਾ ਆ
0: ਹਾਂਜੀ ਆਈ ਮੀਨ ਦ ਗੁੱਡ ਥਿੰਗ ਅਬਾਊਟ ਇਟ ਇਜ਼ ਤੁਸੀਂ ਕਹਿੰਦੇ ਨੇ ਕਿ ਇਟਸ ਗੋਇੰ ਬੀ ਅ ਪੂਰਾ ਆਪਣਾ ਲਾਈਵ ਬੈਂਡ ਦੇ ਨਾਲ ਤੁਸੀਂ ਆਉਣ ਲੱਗੇ ਆ ਦੈਟਸ ਗੋਇੰ ਬੀ ਦ ਬੈਸਟ ਥਿੰਗ ਬਿਕਾਜ਼ ਆਈ ਥਿੰਕ ਕਦੀ ਕਦੀ ਹੈਵਿੰਗ ਦੈਟ ਐਕਸਪੀਰੀਅੰਸ ਇਜ਼ ਮੈਜੀਕਲ ਔਨ ਇਟਸ ਓਨ
1: ਜੀ ਇਹ ਕਿਉਂਕਿ ਤੁਹਾਡੀ ਟਿਊਨਿੰਗ ਬਣੀ ਹੁੰਦੀ ਹੈ ਨਾ ਤੇ ਉਹਨਾਂ ਦੇ ਨਾਲ ਮੇਰੀ ਟਿਊਨਿੰਗ ਬਹੁਤ ਬਹੁਤ ਵਧੀਆ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਯੂਕੇ ਦੀ ਆਡੀਅੰਸ ਵਾਸਤੇ ਬਹੁਤ ਗੁੱਡ ਐਕਸਪੀਰੀਅੰਸ ਹੋਊਗਾ
0: ਵੈਰੀ ਨਾਈਸ
1: ਖੁਸ਼ ਹੋਣਗੇ ਸੁਣ ਕੇ ਲਾਈਕ ਡਿਫਰੈਂਟ ਫਲੇਵਰ ਉਹਨਾਂ ਨੂੰ ਮਿਲੂਗਾ
0: And we know that you're also performing in London, so Slough the bitch, and you're also performing in Birmingham. That's what the audience donne paase. I mean, London, Birmingham, UK, jitne marzi dekh lo, anybody audience. You're bringing something very different to both London and Birmingham. How excited are you about performing in Birmingham and London?
1: Ram
0: Mehta,
1: main to pehle bhi kya ki unhe like the best experience mere naal hoga. Te last time jadon main aaya si na London te Birmingham aur ek do jagah te ho show sige ono
0: haan ji haan ji
1: te udon but udon sanu hall chote mile si te but oh sare sold out gaye sige London vi bahut pyar mileya si te apna oh vi sold out gaya si te Birmingham vi sold out gaya siga is baar vi mainu umeed hai ke jehdiyan kuch tickets reh gayi hai oh jaldi jaldi buy kar lo te fir apa ronak laiye
0: haan ji mil ke And you've got to say also Creative Team Events and Peace Nation, they're both working so hard in pumping the show and jadi ni promotion chaldi as well. So Creative Team se pehli badi kaam karne lage with Samreen. How's it been, your experience?
1: ਜੀ ਹਾਂ ਜੀ ਬਹੁਤ ਜ਼ੋਰ ਲਾ ਰਹੇ ਹੈ ਔਰ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਮੈਂ ਸ਼ੁਕਰੀਆ ਅਦਾ ਕਰਦਾ ਕਿ ਉਹ ਇੰਨਾ ਜ਼ੋਰ ਲਾ ਰਹੇ ਹੈ ਸ਼ੋਅ ਦੇ ਲਈ ਔਰ ਉਹਨਾਂ ਦੀ ਮਿਹਨਤ